ਬਲਨ ਨੂੰ ਮਾਂ ਨੂੰ ਮੇਰੇ ਪਾਸ ਹੋਰ ਬੰਦੇ ਮੈਸੇਜ ਮੁਸ਼ਤ ਸਹਿਣ ਕੀ 8583 ਮੰਦੇ ਫੇਸਬੁਕ ਮੁਸ਼ਰਾ ਟੱਚ ਕਵਲ ਗੁੜੀ ਨੋ ਰੋਸ਼ੋਖ ਪਲ ਮੋਬਾਈਲ ਰੁਖ ਲੋ ਅਲਤਾ ਤੁਸੀਂ ਫੇਸਬੁਕ ਖਲੁਸ ਕੋਈ ਅਲਤਾ ਵੇਰ ਕੋ ਰੇਡੀਓ ਅਮਨ 88.4 ਕਰਕ ਬਜਾ ਆਫਿਸ਼ੀਅਲ ਪੇਜ ਬੁਤ ਸਮਖਤਰੁ ਸ਼ਿਵੀ ਪਾਲੋ ਕੋ ਸ਼ੇਰ ਕੋ ਦੇ ਕੇ ਮੁਸ਼ਰਾ ਤੁਸੀਂ ਪਲ ਕਮੈਂ

0: ਬਸ ਹੈ ਤਾੜੀ ਟਕਾਈ ਹੈ ਤਾੜੀ ਤਾੜੀ ਉਟਾ ਕਾਈ ਹੈ ਤਾੜੀ ਵਾਈ ਹੈ ਤਾੜੀ ਸ਼ਾਬਾਸ
1: ਪੂਰੀ
0: ਆਈ ਤੋ ਤਾੜੀ ਆਨੂ ਆਇਆ ਯਾਰ ਵੇਲੇ ਤਾੜੀ ਸ਼ਾਹਜੀ ਖੁਜ਼ਿਫਾ ਕਫਰੀ ਸ਼ਿਫਾ ਤੇਲ ਤੁਸੀਂ ਦੇ ਦਰਦੇ ਦੇ ਪੂਰੇ ਇਸਤੇਮਾਲ ਵਾਲੇ ਸ਼ੇ ਕਬਦਾਨ ਦੇ ਦਰਦੀ ਨੇ ਕਵੀ ਬਦਾਨ ਦੇ ਖੁਸ਼ੀ ਜੀ ਪਰ ਦਰਦੀ ਨਾ ਸ਼ਿਦਾਈ ਪਰ ਤਕਲੀਫ ਸ਼ਿਦਾਈ ਦੇ ਦਰਦੇ ਨਾ ਖਾ ਦਰਦੇ ਨਾ ਅਮਨ ਅਮਾਨ ਹੋਏ ਦਰਦੀ ਨਾ ਖਤਮ ਕਵਲ ਹੋਏ ਸ਼ੇ ਦੇ ਖੁਸ਼ੀ ਜੀ ਲੁਸ ਦੇ ਖੁਸ਼ੀ ਜੀ ਅੱਡੀ ਕੀ ਦੇ ਖੁਸ਼ੀ ਜੀ ਮਲਾ ਦੇ ਖੁਸ਼ੀ ਜੀ ਮਕਾਂਡਾ ਦੇ ਖੁਸ਼ੀ ਜੀ ਸਾਰ ਦੇ ਖੁਸ਼ੀ ਜੀ ਗੋਸ਼ੀ ਨਾ ਦੇ ਖੁਸ਼ੀ ਜੀ ਯਾਦ ਜੀ ਜੀ ਮਾਰ ਕਾਨ ਖੁਸ਼ੀ ਜੀ ਗੋਜ ਅਗਾ ਦੇ ਖੁਸ਼ੀ ਜੀ ਨੂਰ ਸ਼ਿਫਾ ਤੇਲ ਸ਼ਤਾ ਖਾਨਾ ਲਾਲ ਇਸ ਤਰ ਗਿਆ ਜੀ ਖਾਜਰਾ ਵੀ ਆਈ ਚ ਸ਼ਾਇਦ ਖਾਨਾ ਬਿਆਹ ਮੈਂ ਕਾਲ ਨਾ ਚਕਾਵੇ ਕਾਲ ਮੈਂ ਚਕਾਵਾ ਨਹੀਂ ਚਕ ਵੇਲੇ ਚੱਕ ਯਾ ਖੋ ਸਰ ਰਾਗੇ ਜੋ ਯਾ ਖੋ ਜ਼ ਮੁਖਾਬਰ ਨਦੀ ਖਾ ਤੂੰ ਉਹ ਸਨਾ ਚੇ ਕੇ ਮਾ ਦੋ ਆ ਵੇ ਚੇ ਨੂੰ ਮੇ ਦੇ ਬਿਆ ਵੀਰ ਕੜਾਈ ਨਾ ਮੇਰੇ ਵੀਰ ਪਛਮੇ ਫੋਜ਼ਾਨ ਪੂਰੇ ਹੈਰਾਨ ਸ਼ਾਹ ਜੀ ਨੂੰ ਸ਼ਿਫਾ ਤੇਲ ਪਰ ਦਰਦ ਦੇ ਖਤਮ ਹੋਲੇ ਦੇ ਕੋਲ ਤੁਸੀਂ ਇਸਤੇਮਾਲ ਵਾਲੇ ਸ਼ੈਂਪੂ ਗੋੜੇ ਸ਼ੈਂਪੂ ਡੇ ਜ਼ਬਰਦਸਤ ਬੋਲੇ ਬੋਲੇ ਬੋਲੇ ਜ਼ਬਰਦਸਤ ਬਿਹਤਰੀਨ ਕਚੀਰੇ ਦੇ ਤੁਸੀਂ ਸਾਰ ਵਿਸ਼ਤੋਂ ਨਕਸ਼ਲੀਆ ਵਾਲ ਗੋੜੇ ਵਿਸ਼ਤੋਂ ਤਸ਼ਖਰ ਗੋੜੇ ਵਿਸ਼ਤੋਂ ਨੇ ਸਫਾਈ ਗੋੜੇ ਬਦਾਨ ਪੇ ਵਿੰਜਾ ਵਿਸ਼ਤੋਂ ਪੇ ਵਿੰਜਾ ਖੁਸ਼ਬੂਦਾਰ ਸ਼ੈਂਪੂ ਦੋ ਪਰ ਗਰਮੀ ਸੇ ਉਹ ਖਾਂਦ ਵਰ ਨਾ ਉਖਲੇ ਉਹ ਡੇਰ ਜ਼ਬਰਦਸਤ ਖੁਸ਼ਬੂ ਦੇ ਰਾਜ਼ੀ ਨੂਮ ਯੂਸੋ ਤੇ ਖੁਜ਼ਿਫਾ ਕੰਪਨੀ ਸ਼ਿਫਾ ਸ਼ੈਂਪੂ ਦੋ ਦੋ ਦੋ ਦੋ ਅੱਛਾ ਇਸ ਵੇ ਤੁਸੀਂ ਕਾਲ ਯਾ ਉਖਲੋ ਕਾਲ ਬੁਮ ਉਖਲਾ ਸ਼ਾਦੋ ਇਹ ਤੁਸੀਂ ਲਾਇਓ ਕਾਲ ਸਿਲਸਿਲਾ ਸ਼ੁਰੂ ਕਰੋ ਨੰਬਰ ਦੇ ਸਾਰਾ ਵਲੀ ਗਏ 3 3 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 ستړی خو ماشې طبيعتي نه مزاجي نه کلی علاقہ خپل پر دی ټول ټیک ټاک روغ جوړی ائی زہ شایا دوی ورزر نور کا شوی وے دوی ورزے پدا مخرب شے دے گوشائی پر ایشا و بالکل دے پتہ نہ لگا کھال نہ ملا وے دا اس ملا شا دے خیرہ تو اگا تیل شیمپو یا خوزفا کمپنی والا بیوٹی کریم دے مندکڑل پسے کندر خیل بالا شے کہ یادے ندی مندلی نو پا گرمی شو خوان کی جو سڑائی خویلے شیو بیا کورتا روشی سڑے باوت شیو کولر بابیو زی تخشینی رٹ خوان دو مزا ہوگی تا مجھے جو برکار پر سار کے نہ رہو داس تیس تیس قدم در تا پر شو خوال لاتے دا سے پا چگا چگا ہو رہو نہ ہو بش خبرہ در تا کم پا بکراو میں پیدا آئے گا ترا پروات لیے خال کو یہ کہنا جی بھاشا سادو پبھی کرائے پے دروا تلیے خال کو خال کو یہی چکا کہ لاخری ادے منہ پیدا پبھی کرا تلے چاہتا مخبر جاواد بولے خال کرنا ترا پیڑی چھو نہ رہو سو دینا ساڑا جٹ سو شاہ نو اگر بیتو یا تو شاید نہ روڑی دی مطلب خوزفا کمپنی شفا بیوٹی کریم فیس واش تو شاید نہ دروڑی خورا کنا رو را کنا دا مش پا فیملی سے شامل آشا کنا دا مش سرا پا دیگا گوندے

ਵਚਨਰ ਦਾ ਬਾਸ ਜ਼ਿੰਦਗੀ ਓ ਮਾਰਗ ਲਰੀ ਅੱਛਾ ਸਹੀ ਰੋਡ ਇਹ ਤਮੰਨਾ ਓ ਚੇ ਹਮੇਸ਼ਾ ਹਮੇਸ਼ਾ ਟੋਲੇ ਖਵਾਂਦੇ ਤਾ ਸਲਾਮ ਅਲੈਕੁਮ ਸਲਾਮ ਡੇਰ ਜੀ ਤੁਹਾਡਾ ਸ਼ੁਕਰੀਆ ਅੱਛਾ ਵੇ ਕਿਆ ਨਾਮ ਚ ਪਾਸਤਾ ਵੀ ਚੇ ਜ਼ਿੰਦਗੀ ਵਾ ਓ ਕਾ ਮਾਰਗ ਨਾ ਇਨਸ਼ਾਅੱਲਾ ਬਲ ਸੁਸ਼ੇ ਗਾਡੀਨ ਕਵੀ ਹਮੇਸ਼ਾ ਹਮੇਸ਼ਾ ਟੋਲੇ ਖਵਾਂਦੇ ਤਾ ਬਿਹਮ ਸਲਾਮ ओके डेरे जो तमन शुक्रिया विदस्ता यारी अच्छा दस्ता यारी बाबो शाह नसम अशोक में स्थान पसर पांच सही तक है जबीना और सलामुना भाई संगे भाई जोहरा मरवती हम ब्रो ਜ਼ਿੰਦਗੀ ਤੋਂ ਜਿਨ੍ਹਾਂ ਹੈ ਮਨਤ ਖੜ ਕੇ ਮਿਲੀ ਬਾਈ ਆਖਿਰ ਬਲਾਰ ਸੇ ਮਾਤਾ ਗੜਾਈ ਪਰ ਗੜਾਈ ਮਾਂ ਆਇਆ ਛੇ ਜਮਾਓ ਕੇ ਗੁੱਡ ਨਾਈਟ ਦੇਰ ਜੂ ਤਮੰਨਾ ਤੀਸਰਾ ਵਿੱਚ ਮਾਂ ਸਮਣਾ ਦੇਰ ਜੂ ਤਮੰਨਾ ਕਾਜਲ ਵਜ਼ੀਰ ਦੇਰ ਜੂ ਤਮੰਨਾ ਉਹ ਤੀਸਰਾ ਸਰ ਜਿਹਦਾ ਕਿਮ ਗਰੁੱਪ ਤੇ ਲਿਖ ਲੈ ਕੇ ਨਾ ਇਹ ਗਰੁੱਪ ਨਾ ਮੈਂ ਖਤਮ ਕਰੀ ਸਾਈ ਦੋ ਦੇਰ ਜੂ ਤਮੰਨਾ ਅੱਛਾ ਹੈ ਹੈਲੋ ਸਲਾਮ ਵੈਲਕਮ ਵਾਲਾ ਸੜਾ ਇਸ ਮੀਂ ਦੇਰ ਸੇ ਮਾਰਾ ਮੈਂ ਦੇਖ ਵਾਲਾ ਸਰੰਗ ਸੇ ਸਰੰਗੇ ਵਿੱਚ ਵਾਹ ਮੇਰੀ ਆਲ ਸਵੀਟ ਫਰੈਂਡ ਤਾਂ ਮੈਂ ਸਲਮੀਨਾ ਦੀ ਉਹ ਸਪੈਸ਼ਲ ਸਲਾਮ ਹੈ ਕਾਜਲ ਅੱਛਾ ਸਪੈਸ਼ਲ ਚਲੋ ਕਾਜਲ ਥਾ ਕਾਜਲ ਦਾ ਪਰਾ ਔਰ ਹਮ ਨਸ਼ਨਾ ਨਾ ਦੇ ਬਹਾਰ ਪਰਾ ਉਹ ਮੈਸੇਜ ਮੋਕੋ ਔਰ ਨਾ ਦੇ ਤਾ ਸਦਾ ਵਫਾ ਤਾ ਔਰ ਹਾਨੇ ਤਾ ਬਾਤ ਮੋ ਜਰ ਸਾਨੇ ਤਾ ਸਭ ਉਹ ਤਾ ਡਰ ਜਾਤ ਮਿਸ ਕਾਉ ਫਿਰ ਜੋ ਤਾ ਮਨਾ ਸ਼ੁਕਰੀਆ ਯੋ ਜਹਾਨ ਮਨਾ ਬੇਹਦ ਬੇਹਦ ਮਨਨਾ ਐਵਰੀਥਿੰਗ ਪ੍ਰੋਗਰਾਮ ਸ਼ ਟਾਈਮਰ ਸਰ ਖਤਮ ਸ਼ੋ ਉਮਰ ਸਾਇਲੈਂਟ ਵਾਲੈਂਟ ਚਾਸ ਕੇ ਤੁਮ ਸਾਰਾ ਪਾਰਟਿਸਿਪੇਟ ਕੋ ਸੋਲੇ ਯੋ ਜਹਾਨ ਮਨਾ ਕੇ ਸ਼ੁਕਰੀਆ ਕੀ ਉਹ ਸੇ ਸਲਮਨਾ ਜੋ ਪੁਰਾਣਾ ਬਾਜ਼ਾਰ ਕੇ ਰਖਨਾ ਫਿਰ ਜੋ ਤਾ ਮਨਾ ਸ਼ੁਕਰੀਆ ਵਲੀ ਮੁਹੰਮਦ ਫਿਰ ਜੋ ਤਾ ਬੇਹਦ ਮਨਾ ਐਵਰੀਥਿੰਗ ਟਾਈਮਰ ਸਰ ਖਤਮ ਸ਼ੋ ਉਮਰ ਸਾਇਲੈਂਟ ਵਾਲੈਂਟ ਸੁਮਰ ਹਾ ਲਿਸਨਰ ਐਵਰੀਥਿੰਗ ਦੇ ਪ੍ਰੋਗਰਾਮ ਸੇ ਚਾਸ ਕਿਸਮਾ ਪਾਰਟਿਸਿਪੇਟ ਕੋ ਟੋਲੇ ਯੋ ਜਹਾਨ ਮਨਾ ਕੀ ਤੇ ਕਾਲ ਬਲ ਕੇ ਤੇ ਮੈਸੇਜ ਬਲ ਕੇ ਸ਼ਿਆ ਦੇ ਕਮੈਂਟ ਬਜ਼ਰੇ ਬਨ ਟੋਲੇ ਯੋ ਜਹਾਨ ਮਨਾ ਕੀ ਯੋ ਨੜੇ ਮਨਾ ਕੀ ਹਮੇਸ਼ਾ ਪਛਾਣ ਤੇ ਮੁਕੁਸ਼ਦਾ ਕਰੇ ਜਖਫਲ ਅਵਰਥਿੰਗ ਜਖਫਲ ਲਿਸਨਰ ਸਖ ਵਾਸ਼ਵਰ ਕੋ ਸੁਮਰਾ ਤੇ ਮਨ ਕੇ ਦਲਾ ਬਿਲਕੁਲ ਤੁਸ ਮੈਂ ਵਾਸ਼ਵਰ ਕੋ ਦਖਫਲ ਬਾਰਖੇ ਜੀ ਨੇ ਜਿਕਿਮ ਨੇ ਕਹਨਾ ਸੁਮਰਾ ਹਾਂ ਸਾਇਲੈਂਟ ਵਾਲੈਂਟ ਕਿਮ ਲਿਸਨਰ ਅਵਰਥਿੰਗ ਕੀ ਆਹਾਰ ਸਰ ਵਾਸ਼ਵਰ ਸੁਣ ਤੇ ਸਰ ਸਰ ਰਿਮਿਸ ਤਾ ਮਨ ਦੀ ਮਿਸ ਅਵਰਥਿੰਗ ਕੀ ਆ ਟੋਲ ਖਾ ਸ਼ਿਵੀ ਸਾ ਦੇ ਕਾਲ ਸਲੇ ਚਾਵਲ ਮੈਸੇਜ ਉਹ ਨਹੀਂ ਵੇਰਨਾ ਪਤ ਸ਼ਵਾਈ ਅਵਰਥਿੰਗ ਪ੍ਰੋਗਰਾਮ ਸੇ ਮੈਂ ਸੀਨਾ ਡੇਰ ਜੁਤਾ ਰਹੂੰਦੀ ਸਾਈਟੋ ਡੇਰ ਜੁਤ ਮੈਸੇਜ ਰਹੂੰਦੀ ਉਸ ਸਮੇਂ ਛੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਸੋ ਕੀ ਕਹਨਾ ਛੇ ਇਨਸਲਾ ਦਰੇ ਕਾ ਲਾਸਟ ਦਰੇ ਕਾ ਲੋਖਲ ਸਾਈਓ ਦਰੇ ਕਾ ਲਾਸਟ ਕਿਮ ਕਹਨਾ ਲਾਸਟ ਦਰੇ ਕਾ ਨਾ ਖੋਲੀ ਯਾ ਕਹਨਾ ਬਾਦ ਦਰਨਾ ਦਰੀ ਮਜ਼ਕਾ ਕਿ ਨੂਰ ਟਾਈਮ ਚਿਕਮ ਕਹਨਾ ਨੂਰ ਟਾਈਮ ਚਿਕਮ ਕਹਨਾ ਨੂਰ ਟਾਈਮ ਚਿਕਮ ਕਹਨਾ ਨਨ ਨਵਾ ਤਵੀ ਸਾਸੋ ਕਿ ਕਹਨਾ ਮੁਸ਼ ਯਵਾ ਗਾਨਾ ਦਰ ਬਨਾ ਵਰੋ ਟੋਲੇ ਦਵੜੇ ਪਨ ਮਨੇ ਦਵੜੇ ਦੇ ਪਰ ਸਪੈਸ਼ਲ ਗਾਨਾ ਰੋੜੀ ਦੋ ਦਵੜੇ ਪਨ ਮਨੇ ਸਪੈਸ਼ਲ ਯਵਾ ਗਾਨਾ ਸਰ ਉਰਵੇ ਅਤੇ ਗਾਨਾ ਸਰ ਉਸਲ ਕਿ ਯਾ ਬੋ ਚਾਈ ਹਦਰ ਤਾ ਵਸੋ ਉਹ ਤੋ ਸੋ ਬਿਲਕੁਲ ਪ੍ਰੋਗਰਾਮ ਸ਼ ਖਾਲ ਚਿਕਮ ਕਹਨਾ ਗਾਲੋ ਇਨਸ਼ਾ ਜ਼ਰੂਰ ਖਲ ਦਰੇ ਸਰ ਕਲੋ ਖਲ ਆਖੇਨਾ ਬੋ ਬੇਜ ਸਾਤੋ ਖਲ ਸਾਈਦੋ ਸਾਈਦੋ ਸਲਾਮ ਦਾ ਵੜਾ ਉਸ ਟੋਲੇ ਦਾ ਵੜੇ ਪਨ ਮਨੇ ਤਾਂ ਕੁਰਬਾਨ ਸ਼ੇਰੀ ਨੇ ਪਥਾ ਬਸੇ ਗਾਨਾ ਬਾਦ ਬਿਆਰ ਉਦਰਮੀ ਕਲੋ ਖੁਲੀ ਗਾਨਾ ਬਾਦ ਬੈਸ ਕਿਮ ਨਿਕਾ ਮੈਸੇਜ ਦਰ ਤਾਂ ਸ਼ਮਿਲ ਹੋ ਇਨਸ਼ਾ ਦਵੜ ਹੋ ਰਸਨਾ ਖੁਸ਼ ਹੋਈ ਕਿ ਦਵੜ ਹਮੇਸ਼ਾ ਗਿਲਾ ਕਿ ਮੀਰ ਵਾਲਾ ਖਾਨਾ ਨਾ ਚਲਾ ਦਾਦੇ ਬਿਲਕੁਲ ਨੂਰ ਸਲਾਮ ਦਾ ਵੜਾ ਉਸ ਦਾ ਸਰ ਉਰੇ ਬਿਆਰ ਉਦਰਮੀ ਚੇਰ ਤੋਂ ਅੰਦਰ ਮੈਂ ਮਿਸ